0: देखो देखो B21 ਦੇ ਮੁੰਡੇ ਖੜੇ ਇਹਨਾਂ ਨੂੰ ਪੁੱਛੋ ਇਹਨਾਂ ਦਾ ਕੰਮ ਕੀ ਹੈ ਇੱਥੇ ਤੁਹਾਡਾ ਸ਼ਹਿਰ ਕਿਹੜਾ ਮੁੰਡਿਓ
1: ਸਾਡਾ ਸ਼ਹਿਰ ਜਲੰਧਰ
0: ਤੇ ਤੁਸੀਂ ਚੰਡੀਗੜ੍ਹ ਕੀ ਕਰਦੇ ਹੋ
1: ਜੀ

0: good morning to you. Sunrise Radio 103.2 FM is what you have tuned in right now. My name is Abby and this is The Breakfast Show accompanying you to the start of this morning. Once again, welcome back after the hit of the hour and stay tuned on Sunrise Radio 103.2 FM for lots more music.
1: ਸਕੀਨ ਲੋਹਾਰਾ ਆਸ਼ ਪੁੱਛਿਆ ਦਾ ਜੀ ਢੋਲ ਤੇ ਸਮੀ ਰਾਣੀ ਹੁਣ ਜੰਗਲ ਬਾਰ ਬਾਰ ਦੇ ਵਿੱਚ ਆ ਕੇ ਸਮੀਆਂ ਦੀ ਢੋਲ ਮੈਨੂੰ ਪਿਆਸ ਲੱਗੀ ਜਾ ਕੇ ਤੂੰ ਪਾਣੀ ਲਿਆ ਢੋਲ ਜਾਏ ਪਾਣੀ ਲੈਣ ਵਾਸਤੇ ਸਮੀ ਰਾਣੀ ਉਸਨੂੰ ਵਾਜਾਂ ਮਾਰਦੀ ਅੱਲਾ ਫਜ਼ਲ ਕਰੀਮ ਸਰਾਇਆ ਆਲਮਗੀਰ ਵਾਲਿਆ ਉਹ ਕੀ ਆਖਦੀ ਹੈ

0: ਲਿਆ ਕੁਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ
0: ਚਾਚਾ ਕਿਹੜਾ ਚਾਚਾ
1: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿਨ੍ਹਾਂ ਸਪੈਸ਼ਲ ਆਫਰ ਕੰਡੀ ਮਾਰੀ ਨੱਕਾ ਨਤੀਲਾ ਹੈ ਸਿਰਫ 2 ਪਾਉਂਡ ਨਾਲ ਕੰਨ ਸਲਾਣੇ ਨਾ 1 ਪਾਉਂਡ ਛਾਪਾਂ ਤੇ ਬੰਗਾ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ
1: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274488935
2: ਲੁਕਿੰਗ ਫਾਰ ਅ ਕੁਆਲਿਟੀ ਹੋਮ ਟੂ ਰੈਂਟ
3: ਵੈਦਰ ਯੂ ਨੀਡ ਅ 1 2 ਔਰ 3 ਬੈਡਰੂਮ ਅਪਾਰਟਮੈਂਟ ਔਰ ਹਾਊਸ ਰੈਂਟ ਡਾਇਰੈਕਟ ਫਰਮ ਅ ਟਰਸਟਡ ਫੈਮਿਲੀ ਲੈਂਡਲੋਰਡ ਵਿਦ ਓਵਰ 53 ਇਅਰਸ ਆਫ ਐਕਸਪੀਰੀਅੰਸ
2: ਨਿਰਮਲ ਸੈਕੰਡ ਗਰੁੱਪ ਆਫਰਸ ਅ ਵਾਈਡ ਰੇਂਜ ਆਫ ਫੁੱਲੀ ਫਰਨਿਸ਼ਡ ਪ੍ਰਾਪਰਟੀਜ਼ ਮੈਨੀ ਵਿਦ ਪ੍ਰਾਈਵੇਟ ਪਾਰਕਿੰਗ ਅਕ੍ਰੋਸ ਬ੍ਰੈਡਫੋਰਡ ਹਡਰਸਫੀਲਡ ਐਂਡ ਵੇਕਫੀਲਡ ਵਿਦ ਫਲੈਕਸਿਬਲ ਟੈਨੈਂਸੀ ਆਪਸ਼ਨਸ ਐਂਡ ਹੋਮਸ ਅਵੇਲੇਬਲ ਨਾਓ ਫਾਈਂਡਿੰਗ ਯੋਰ ਨੈਕਸਟ ਹੋਮ ਕੁਡਨਟ ਬੀ ਈਜ਼ੀਅਰ ਕਾਲ 01274744462 ਔਰ 077900 35358 ਨਿਰਮਲ ਸੈਕੰਡ ਗਰੁੱਪ ਕੁਆਲਿਟੀ ਹੋਮਸ ਫਰਮ ਅ ਲੈਂਡਲੋਰਡ ਯੂ ਕੈਨ ਟਰਸਟ